0: ਕੁਛ ਨਾ ਕੁਛ ਨੀਂਦ ਜਿਹੀ ਹੋ ਗਈ
1: ਬੜੀ ਆ ਰਹੀ ਦਿਲ ਬੜੀ
2: ਬਲੱਡ ਸਵੈਟ ਐਂਡ ਟੀਅਰ
3: ਬਲੱਡ ਸਵੈਟ ਐਂਡ ਟੀਅਰ
1: ਤੋ ਬੇਸਿਕਲੀ ਪਹਿਲਾ ਮੇਰਾ ਲੋਅਰ ਬੈਕ ਗਿਆ ਥਾ ਤੇ ਉਸਕੇ ਬਾਅਦ ਸ਼ੋਲਡਰ ਟੁੱਟਾ ਥਾ ਫਿਰ ਮੇਰਾ ਲਿਗਾਮੈਂਟ ਗਿਆ ਫਿਰ ਅਭੀ ਰੀਸੈਂਟਲੀ ਵਾਪਸ ਕੋਲਰ ਬੋਨ ਟੁੱਟਾ ਜਹਾਂ ਪੇ ਪ੍ਰੈਕਟਿਸ ਪਲੇਸ ਮਿਲ ਜਾਤਾ ਵਹਾਂ ਕਰ ਲੇਤੇ ਅਭੀ ਨਹਿਰੂ ਸਟੇਸ਼ਨ ਮਿਲਾ ਅਗਰ ਕੋਈ ਸਟੂਡੀਓ ਆਫਰ ਕਰੇਗਾ ਉਧਰ ਵੀ ਜਾ ਕੇ ਕਰ ਲੇਂਗੇ ਹੈ ਕਿ ਨਹੀਂ ਆਪਣੇ ਕੋਲ ਸਟੂਡੀਓ ਮਿਲੇਗਾ ਆਪਣੇ ਸਟੂਡੀਓ ਚੱਲ ਲੇਂਗੇ
4: तो हम लोग बहुत टाइम से बहुत सारे वर्ड यूज करते आ रहे पर उसका कुछ वैल्यू नहीं है जैसे बैटल में टाका दे एकदम अच्छा मूव था टाका दे जैसे मैं कुछ चाया वार दे दिया तो टाका ही लगेगा ना उसके टाका दे दफन दे
2: दफन ओ बरीड लाइक भिंगरी चेक हो गई भाई तेरा मूव देख के मतलब भिंगरी चेक ऐसे मतलब मेरा सर घूम गया तेरे को देख के ब्रो ऐसा
5: The reason why I don't have these big moves like some of the giants of India, you know, because I don't train too hard. I just like to have fun on the dance floor, off the dance floor, at practice.
6: Wham! Bam! Oh!
7: Mike.
6: Destroy that mic.
5: It's fun. For me, battles, it's fun.
1: I think it's fun to express yourself in front of an audience. You know, if you're in the moment, the whole vibe changes. Everyone is like paying attention to what you're doing. It's liberating.
8: Benman, he really captured the moment. It was very entertaining to watch. And sometimes if you win the crowd, you win the event. You can see in his character, he likes to have a laugh and a good time. And he showed it on the stage.
9: Wild Child was probably expected to win. We know he's really good. I'd never seen Benman before. When you're going against someone who probably will win, it can make you be like, I'm just going to give everything.